ਭਜਨ ਸੰਧਿਆ ਕਾਰਜਕ੍ਰਮ ਸੁਣਨ ਵਾਲੇ ਆਹਦੇ ਸਾਰੇ ਸ਼ਰੋਤਾਓ ਜੋ ਤੁਹਾਂ ਦੀ ਆਪਣੀ ਰੇਡੀਓ ਦੋਸਤ ਆਰਤੀ ਰਾਹ ਪਿਆਰ ਭਰਿਆ ਨਮਸਕਾਰ। ਤੁਹਾਂ ਸਾਰਿਆਂ ਰਾਹ ਕਾਰਜਕ੍ਰਮਾਂ 'ਚ ਬਹੁਤ ਬਹੁਤ ਸਵਾਗਤ ਹੈ। ਅਤੇ ਚਲੋ ਜੀ, ਕਰਦੇ ਹਾਂ ਕਾਰਜਕ੍ਰਮ ਦੀ ਸ਼ੁਰੂਆਤ। ਇਸ ਪਹਿਲੀ ਭਗਤੀ ਰਚਨਾ ਕਰਨੇ ਸ਼ੇਰ ਸਿੰਘ ਦੀ ਆਵਾਜ਼ਾਂ 'ਚ।

ਸ਼ੁਤਾਂ ਤੁਹਾਂ ਸੁਣੀ ਧੀਰੇ ਸ਼ਰਮਾ ਰੀ ਆਵਾਜ਼ਾਂ 'ਚ ਬੜੀ ਪਿਆਰੀ ਭਗਤੀ ਰਚਨਾ ਅਤੇ ਸ਼ਰਾ ਹੁਣ ਸੁਣਦੇ ਹੈ ਕਾਰਿਕਰਮ ਵਾਰੀ ਆਖਰੀ ਭਗਤੀ ਰਚਨਾ।

0: ਕਾਰਜਕ੍ਰਮ ਖੇਤੀਬਾੜੀ ਸੁਣਨੇ ਵਾਲੇ ਅਸਾਂ ਦੇ ਸਾਰੇ ਹੀ ਸਰੋਤਾਂ ਜੋ ਤਿਨਾਂ ਦੀ ਆਪਣੀ ਕਿਸਾਨ ਦੋਸਤ ਲਾਜੂ ਦਾ ਕਨੇ ਮੇਰੇ ਸੌਗੀ
1: ਮੰਗਲਾਂ ਦਾ ਪਿਆਰ ਭਰਾ ਨਮਸਕਾਰ
0: ਰਾਮ ਰਾਮ ਜੀ ਮੰਗਲਾਂ ਦੇਖੋ ਵੀ ਆਪਣਾ ਕਾਰਜਕ੍ਰਮ ਖੇਤੀਬਾੜੀ ਲਈ ਕਨੇ ਜੀ ਅਸੀਂ ਆਹਾਂ ਆਪਣੇ ਸਾਰੇ ਸਰੋਤਾਂ ਕਨੇ ਹਾਜ਼ਰ ਹੋਈ ਹੈ ਕਨੇ ਇਹਨਾਂ ਜੋ ਦਿਖ ਨਿਆਗ ਰਹਿੰਦੀ ਕਿ ਕੱਲ੍ਹ ਜੀ ਆ ਆਹਾਂ ਜੋ ਖੇਤੀਬਾੜੀ 'ਤੇ ਜੁੜੀ ਦੀ ਜਾਣਕਾਰੀ ਮਿਲੇ ਕਨੇ ਤੀਹਾ ਜਾਣਕਾਰੀ ਆ ਤਾਂ ਜੀ ਅਸੀਂ ਆਹਾਂ ਫਾਇਦਾ ਲੈਣ
1: ਉਮੀ ਲਾਜੋ ਇਹਨਾਂ ਜੋ ਹੀ ਨਹੀਂ ਆਹਾਂ ਜੋ ਵੀ ਨਿਆਗ ਹੁੰਦੀ ਆਪਣੇ ਸਰੋਤਾਂ ਨੇ ਜੇ ਅਸੀਂ ਗੱਲਬਾਤ ਕਰਨ ਦੀ ਕਨੇ ਇਸ ਕਾਰਜਕ੍ਰਮ ਦੇ ਮਾਧਿਅਮ 'ਤੇ ਨਾ ਵੀ ਆਹਾਂ ਦਾ ਵੀ ਇਹ ਉਦੇਸ਼ ਹੁੰਦਾ ਕਿ ਆਹਾਂ ਆਪਣੇ ਸੁਣਨ ਵਾਲਿਆਂ ਨੇ ਜੇ ਢੇਰ ਸਾਰੀਆਂ ਗੱਲਾਂ ਬਾਤਾਂ ਜੇ ਸਾਂਝਾ ਕਰਨ ਕੰਮਾਂ ਕਾਰਾਂ ਦੀਆਂ ਫਿਰ ਚਾਹੇ ਅਸੀਂ ਮੌਸਮਾਂ ਨੇ ਜੁੜੀ ਦੀ ਹੋ ਚਾਹੇ ਅਸੀਂ ਸਰਕਾਰਾਂ ਦੀ ਚਲਾਈ ਦੀ ਯੋਜਨਾ ਦੇ ਬਾਰੇ ਵਿੱਚ ਹੋ ਜਾਂ ਫਿਰ ਕੁਛ ਮਿਲੀ ਜੁਲੀ ਗੱਲਬਾਤ ਖੇਤੀਬਾੜੀ ਦੇ ਬਾਰੇ ਵਿੱਚ ਹੋ ਤਾਂ ਦਿਖ ਬਈ ਜੇ ਸਾਰੇ ਤੋਂ ਪਹਿਲਾਂ ਗੱਲਬਾਤ ਕਰੀਏ ਨਾ ਤਾਂ ਹੁਣ ਹਾਂ ਗੱਲਬਾਤ ਕਰਨੀ ਮੌਸਮਾਂ ਦੇ ਬਾਰੇ ਵਿੱਚ ਕਿਉਂਕਿ ਮੌਸਮਾਂ ਪਰ ਜੇ ਅਸੀਂ ਦੇ ਸਾਰੇ ਕੰਮ ਕਾਰ ਜੇ ਅਸੀਂ ਨਿਰਭਰ ਕਰਦੇ ਵੀ ਇਹ
0: ਬਿਲਕੁਲ ਬਿਲਕੁਲ ਮੰਗਲਾਂ ਤਾਂ ਦੇਖਾਂ ਮੌਸਮਾਂ ਦੀ ਗੱਲ ਕਰਾਂ ਦੇ ਤਾਂ ਘੱਟ ਤੇ ਘੱਟ ਜਿਹੜਾ ਮੌਸਮ ਹੈ ਸਹਿਰੀਆ 21 ਡਿਗਰੀ ਸੈਲਸੀਅਸ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਜੇ ਆ ਸਹਿਰੀਆ 28 ਡਿਗਰੀ ਸੈਲਸੀਅਸ ਇਹੜਾ ਜਿਹਾ ਤਾਪਮਾਨ ਇਹੜਾ ਜਿਹਾ ਮੌਸਮ ਇਹੜਾ ਜਿਹਾ ਧੁੱਪ ਛਾਉਣ ਦਾ ਖੇਲ ਜੀ ਅਸੀਂ ਚੱਲੀ ਦਾ ਹੀ ਹੈ
1: ਜੀ
0: ਕਹਿੰਦੇ ਮੰਗਲਾਂ ਇਸ ਟਾਈਮ ਤਾਂ ਹਾਂ ਸਾਰੇ ਚਾਹਦੇ ਯਾਨੀ ਕਿ ਵਰਖਾ ਹੋਈ ਆਏ ਤਾਂ ਜਿਹੜੀ ਜੀ ਖੇਤਰਾਂ 'ਚ ਜਾਂ ਕਿਆਰੀਆਂ ਚਾਹਾਂ ਸਬਜ਼ੀਆਂ ਤਰਕਾਰੀਆਂ ਲਗਾਈਆਂ ਫਸਲਾਂ ਲਗਾਈਆਂ ਸਭੀ ਭਰਪੂਰ ਹੋਈ ਜਾਏ
1: ਸੱਚ ਗਲਾਇਆ ਲਾਜੋ ਦਿਖਣਾ ਦੋ ਦਿਨ ਪਹਿਲੇ ਵਰਖਾ ਵੀ ਹੋਈ ਨਾ ਛਿੜਕਾ ਤਾਂ ਖਰਾ ਹੋ ਗਿਆ ਦਰੂੜ ਵੀ ਹੋ ਗਿਆ ਪਰ ਸਹੀ ਇਕਦਮ ਜੇ ਸਹਿ ਬੇਈ ਨੇ ਚਲੀ ਗਿਆ ਕਹਿੰਦੇ ਪੀਰੀ ਤੇੜੀ ਜੇ ਧੂੜ ਜੇ ਸਹਿ ਉੜਾ ਦੀ ਵੀ ਤਾਂ ਇਹ ਆ ਵੀ ਜੇ ਰਚੂਆ ਵਰਖਾ ਹੋਈ ਆਓ ਨਾ ਤਾਂ ਜ਼ਮੀਨਾਂ ਵਿੱਚ ਵੀ ਸੀਨ ਪਈ ਜਾਣੀ ਕਹਿੰਦੇ ਜਾਨ ਆਈ ਜਾਣੀ ਵੀ
0: ਕਹਿੰਦੇ ਗਰਮੀਆਂ 'ਤੇ ਵੀ ਆਹ ਜੋ ਥੋੜ੍ਹੀ ਠੰਡ ਪਈ ਜਾਣੀ
1: ਹਾਂ ਪਰ ਦੇ ਆ ਵੀ ਹੁਣ ਪਰਮਾਤਮੇ ਤਾਂ ਆਹ ਜੇ ਸਹਿ ਨਿਹਾਲ ਹੀ ਕਰੀ ਸਕਦੇ ਵੀ ਇਹ ਤਾਂ ਜਿਹੜਾ ਜੇ ਹੁਣ ਟਾਈਮ ਚੱਲਿਆ ਵੀ ਇਹਦੇ ਅਨੁਸਾਰ ਜੇ ਆਹ ਜੋ ਆਪਣੇ ਸਾਰੇ ਕੰਮ ਕਾਰ ਜੇ ਸਹਿ ਕਰਨਾ ਚਾਹੀਦੇ ਵੀ ਇਹ ਬੇ ਦਿਨ ਜੇ ਅੰਦਰਾਂ ਦੇ ਕੰਮ ਕਾਰ ਕਰਨਾ ਚਾਹੀਦੇ ਕਹਿੰਦੇ ਸੰਝਾ ਪਿਆ ਗਾ ਸਲੇਲਾ ਸਲੇਲਾ ਜੇ ਸਹਿ ਜੋ 12 ਦੇ ਕੰਮ ਕਾਰ ਜੇ ਸਹਿ ਕਰਨਾ ਚਾਹੀਦੇ ਵੀ
0: ਬਿਲਕੁਲ ਬਿਲਕੁਲ ਸਵਾਸਥੇ ਦਾ ਵੀ ਆਹ ਜੋ ਖਿਆਲ ਰੱਖਣਾ ਚਾਹੀਦਾ ਨਾ ਕਹਿੰਦੇ ਜਿਹੜੀ ਜੀ ਆਹਾਂ ਯੋਜਨਾ ਦੇ ਬਾਰੇ 'ਚ ਗੱਲ ਕਰਨ ਮੰਗਲਾਂ ਤਾਂ ਯੋਜਨਾ ਜਿਹੜੀ ਜੀ ਅੱਜ ਆਹਾਂ ਆਪਣੇ ਕਿਸਾਨ ਕਹਿੰਦੇ ਬਾਗਬਾਨ ਭਾਈ ਭੈਣਾਂ ਕਹਿੰਦੇ ਸਾਂਝਾ ਕਰਨੀ ਸਹਿ ਕਰਨੀ ਬਈ ਖੁੰਭ ਵਿਕਾਸ ਯੋਜਨਾ ਦੇ ਬਾਰੇ 'ਚ
1: ਮੀਏ ਕਹਿੰਦੇ ਇਸ ਟਾਈਮ ਆਪਰ ਜ਼ਰੂਰੀ ਵੀ ਇਹ ਜਿਹੜੀ ਖੁੰਭ ਵਿਕਾਸ ਯੋਜਨਾ ਹੈ ਨਾ ਬਈ ਇਹ ਵੀ ਚੁਕੁਤੀ ਬਾਹਰੋਂ ਵੀ ਨਹੀਂ ਜਾਣਾ ਪਾਉਂਦਾ ਵੀ ਆ ਯਾਨੀ ਕਿ ਅੰਦਰ ਹੀ ਕੰਮ ਜੈਸੇ ਕਰਨਾ ਵੀ ਆ
0: ਜੀ ਦੇਖ ਇੱਕ ਸੀਮਿਤ ਖੇਤਰ 'ਚ ਰਹੇ ਨੇ ਜੀ ਅਸੀਂ ਆਹ ਇਸ ਕੰਮਾਂ 'ਚੋਂ ਜੀ ਅਸੀਂ ਨਵਾੜੀ ਸਕਦੇ ਹੀ ਹਨ ਕਹਿੰਦੇ ਇਹ ਯੋਜਨਾ ਦੀ ਸ਼ੁਰੂਆਤ ਦੇਖ ਹਿਮਾਚਲ ਪ੍ਰਦੇਸ਼ ਸਰਕਾਰ ਨੇ ਜੀ ਹੈ ਇਹ ਸ਼ੁਰੂ ਕੀਤੀ ਦੀ ਹੈ ਕਹਿੰਦੇ ਇਹਦਾ ਉਦੇਸ਼ ਇਹ ਹੀ ਹੈ ਭਈ ਜਿਹੜੇ ਜੀ ਆਹ ਦੇ ਕਿਸਾਨ ਹੈ ਜਾਂ ਬੇਰੁਜ਼ਗਾਰ ਯੁਵਾ ਹੈ ਤਿੰਨਾਂ ਜੋ ਖੁੰਭ ਦੀ ਖੇਤੀ ਦੇ ਜ਼ਰੀਏ ਜੀ ਅਸੀਂ ਆਏ ਦਾ ਸਾਧਨ ਜੀ ਹੈ ਤਿੰਨੋਂ ਦੇਣਾ
1: ਬਿਲਕੁਲ ਬਈ ਇਹਨਾਂ ਯੋਜਨਾ ਜੋ ਚਲਾਉਣ ਦਾ ਸਰਕਾਰਾਂ ਦਾ ਵੀ ਇਹ ਉਦੇਸ਼ ਆ ਕਿ ਖੇਤੀਬਾੜੀ 'ਤੇ ਅਲੱਗ ਹਟੀ ਨੇ ਕੁਛ ਜਿਹੜਾ ਨਵਾਂ ਕੰਮ ਕਾਰ ਕਰੀ ਲਈਏ ਤਿਸ 'ਤੇ ਜੇ ਮਤਲਬ ਤੀਆਂ ਕਿਸਾਨਾਂ ਦੀ ਆਰਥਿਕ ਆਏ ਜੇ ਸਭ ਸੁਦ੍ਰਿੜ ਹੋਈ ਆਏ ਕਹਿੰਦੇ ਅਗਰ ਜੇ ਕੋਈ ਬੇਰੁਜ਼ਗਾਰ ਆ ਤਾਂ ਤਿੰਨਾਂ ਜੋ ਰੁਜ਼ਗਾਰ ਮਿਲੀ ਆਏ ਵੀ
0: ਬਿਲਕੁਲ
1: ਕਹਿੰਦੇ ਇਸ ਤੋਂ ਇਲਾਵਾ ਅਗਰ ਜੇ ਕੋਈ ਇੱਛੁਕ ਹੋ ਇਸ ਕੰਮਾਂ ਕਾਰਾਂ ਜੋ ਕਰਨਾ ਚਾਹੁੰਦਾ ਹੋ ਨਾ ਤਾਂ ਬਈ ਇਹ ਯੋਜਨਾ ਫਾਇਦਾ ਲੈ ਸਕਦਾ ਕਹਿੰਦੇ ਇਹ ਯੋਜਨਾ ਜੋ ਚਲਾਉਣ ਦਾ ਸਰਕਾਰਾਂ ਦਾ ਇਹ ਉਦੇਸ਼ ਆ ਕਿ ਵੀ ਤਿੰਨਾਂ ਜੋ ਪ੍ਰਸ਼ਿਕਸ਼ਣ ਵੀ ਦੇਣਾ ਵੀ ਹੈ ਨਾ
0: ਬਿਲਕੁਲ ਠੀਕ ਗੱਲਾਂ ਤੇ ਹੀ ਹਨ ਤੁਹਾਂ ਬਈ ਦਿਖਾ ਪ੍ਰਸ਼ਿਕਸ਼ਣ ਜਿਹੜਾ ਜੀ ਆ ਸਹਿ ਵੀ ਆਹ ਜੋ 10 ਦਿਨਾਂ 'ਚ ਜੀ ਅਸੀਂ ਦਿੱਤਾ ਜਾਂਦਾ ਹੀ ਹੈ ਕਹਿੰਦੇ ਕੰਪੋਸਟ ਦੀ ਆਪੂਰਤੀ ਵੀ ਕੀਤੀ ਜਾਂਦੀ ਹੈ ਪਰਿਵਹਨ ਸਬਸਿਡੀ ਵੀ ਬਈ ਮੰਗਲਾਂ ਇਸ ਚਾਹ ਜੋ ਦਿੱਤੀ ਜਾਂਦੀ ਕੰਪੋਸਟ ਜੋ ਮਸ਼ਰੂਮ ਫਾਰਮਾਂ ਤੱਕ ਪਹੁੰਚਾਉਣੇ ਤਾਂ ਜੀ ਅਸੀਂ 100% ਤੱਕ ਜੀ ਅਸੀਂ ਪਰਿਵਹਨ ਸਬਸਿਡੀ ਆਸਣ ਜੋ ਦਿੱਤੀ ਜਾਂਦੀ ਹੈ
1: ਉਹ ਮੀਏ ਕਹਿੰਦੇ ਇਹ ਜੇ ਪ੍ਰਸ਼ਿਕਸ਼ਣ ਦਿੱਤਾ ਜਾਂਦਾ ਨਾ ਇਹ ਨਿਸ਼ੁਲਕ ਦਿੱਤਾ ਜਾਂਦਾ ਕਹਿੰਦੇ ਸੌਗੀ ਭੱਤੇ ਦਾ ਪ੍ਰਾਵਧਾਨ ਵੀ ਕੀਤੀ ਦਾ ਹੁੰਦਾ
0: ਹਾਂਜੀ ਜਿਵੇਂ ਜੀ ਵਿੱਤੀ ਸਹਾਇਤਾ ਦੀ ਗੱਲ ਕਰਨ ਤਾਂ ਮਸ਼ਰੂਮ ਉਤਪਾਦਨ ਇਕਾਈ ਜੋ ਸਥਾਪਿਤ ਕਰਨ ਤਾਂ ਜੀ ਅਸੀਂ ਸਰਕਾਰ ਅਸਾਂ ਜੋ 40% ਤੱਕ ਜੀ ਅਸੀਂ ਸਬਸਿਡੀ ਦਿੰਦੀ ਹੈ ਜੀ ਕਹਿੰਦੇ ਯੋਜਨਾ ਦਾ ਲਾਭ ਅਸਾਂ ਉਠਾਉਣਾ ਚਾਹੁੰਨ ਬਈ ਮੰਗਲਾਂ ਤਾਂ ਇਸ 'ਚ ਜੋ ਵੀ ਪਾਤਰ ਵਿਅਕਤੀ ਆ ਸਹੀ ਸਹਾਈ ਯੋਜਨਾ ਦੇ ਨਿਰਧਾਰਿਤ ਜਿਹੜਾ ਜੀ ਆਵੇਦਨ ਫੋਰਮ ਆ ਅਤੇ ਇਸ ਜੋ ਭਰੀ ਕਰਨਾ ਨਜ਼ਦੀਕੀ ਉਦਿਆਨ ਵਿਭਾਗ 'ਚ ਜੀ ਅਸੀਂ ਕਾਰਿਆਲੇ 'ਚ ਜਾਏ ਨੇ ਜਮ੍ਹਾਂ ਕਰਵਾਈ ਸਕਦਾ ਹੀ ਹੈ
1: ਸੱਚ ਗਲਾਇਆ ਲਾਜੋ ਕਹਿੰਦੇ ਜੇ ਕੋਈ ਔਨਲਾਈਨ ਕਰਾਉਣਾ ਚਾਹੁੰਦਾ ਨਾ ਤਾਂ ਲੋਕ ਮਿੱਤਰ ਕੇਂਦਰ 'ਚ ਜਾਏ ਨੇ ਤੀਹੇ ਵੀ ਕਰਾਈ ਸਕਦਾ ਕਹਿੰਦੇ ਅਗਰ ਜੇ ਫਿਰ ਵੀ ਕੁਛ ਗੱਲਾਂ ਦਾ ਪਤਾ ਨਹੀਂ ਲੱਗੋ ਨਾ ਤਾਂ ਵੀ ਇਸ ਕ੍ਰਿਸ਼ੀ ਵਿਭਾਗ ਕੇਂਦਰ ਹੁੰਦੇ ਨਾ ਵੀ ਇੱਥੇ ਫੋਨ ਕਰੀ ਨੇ ਜੇ ਅਸੀਂ ਪੂਰੀ ਜਾਣਕਾਰੀ ਲੈ ਸਕਦੇ ਵੀ ਹੈ ਤਾਂ ਦਿਖ ਬਈ ਲਾਜੋ ਬੋਬੋ ਇਸ ਤਰੀਕੇ ਨਾਲ ਅਗਰ ਜੇ ਸਰਕਾਰਾਂ ਦੀ ਚਲਾਈ ਦੀ ਯੋਜਨਾ ਦਾ ਫਾਇਦਾ ਲੈਣਗੇ ਨਾ ਤਾਂ ਬਈ ਆਹਾਂ ਦਾ ਹੀ ਫਾਇਦਾ ਹੋਣਾ ਕਹਿੰਦੇ ਬਈ ਆਹ ਜੋ ਲੈਣਾ ਵੀ ਚਾਹੀਦਾ ਅਗਰ ਜੇ 10 ਕਦਮ ਸਰਕਾਰ ਚੱਲਾਈ ਨਾ ਤਾਂ ਬਈ 1 ਕਦਮ ਤਾਂ ਆਹ ਜੋ ਵੀ ਚੱਲਣਾ ਪਾਉਣਾ ਤਾਂ ਹੀ ਆਹ ਜੋ ਫਾਇਦਾ ਮਿਲਣਾ ਨਾ ਤਾਂ ਸਰਕਾਰ ਜਿਤਨੀ ਮਰਜ਼ੀ ਸਹੂਲਤਾਂ ਦਿੰਦੀ ਰਹੋ ਜੇ ਅਸੀਂ ਨਹੀਂ ਲੈਣਾ ਚਾਹਾਂਗੇ ਤਾਂ ਆਹ ਜੋ ਤਿੰਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਵੀ
0: ਜੀ ਬਿਲਕੁਲ ਮੰਗਲਾਂ ਦੇਖ ਕੋਈ ਕੰਮਾਂ ਦੀ ਗੱਲ ਦੱਸਦਾ ਤਾਂ ਇਸ 'ਤੇ ਨੁਕਸਾਨ ਤਾਂ ਸਮਝੋ ਆਉਣਾ ਨਹੀਂ ਹੈ ਨਾ ਕਹਿੰਦੇ ਫਾਇਦਾ ਲੈਣਾ ਆਹ ਦੀ ਉੱਪਰ ਨਿਰਭਰ ਕਰਦਾ ਹੀ

0: ਤੈ ਦਿਖਾਹਾਂ। ਇਸ ਟਾਈਮ ਦੇਖਿਆ ਜਾਏ ਤਾਂ ਕੁਤੀ ਵੀ ਜੇ ਅਸੀਂ ਆਹਾਂ ਆਏ ਦਾ ਸਾਧਨ ਸ਼ੁਰੂ ਕਰੀ ਨੇ ਜੇ ਅਸੀਂ ਆਪਣੀ ਆਜੀਵਿਕਾ ਜੇ ਅਤਿਸ ਜੋ ਕਮਾਈ ਸਕਦੇ, ਕਹਿੰਦੇ ਦਿਨ ਦੁਗਣੀ ਰਾਤ ਚੌਗਣੀ ਜੇ ਅਸੀਂ ਤਰੱਕੀ ਕਰੀ ਸਕਦੇ।
1: ਬਿਲਕੁਲ, ਕਹਿੰਦੇ ਹੋਰ ਸੋ ਵੀ ਜਾਣਕਾਰੀ ਜੇ ਅਸੀਂ ਦੇ ਸਕਦੇ। ਕਹਿੰਦੇ ਤਿੱਥੇ ਜੇ ਬੋਲਦੇ ਦੋ ਜਣੀਆਂ ਇਕੱਠੀਆਂ ਹੋ ਨਾ, ਤਿੱਥੀ ਬੋਲਿਆ ਜਾਣਕਾਰੀ ਦਾ ਵਿਸਤਾਰ ਜੇ ਅਸੀਂ ਹੁੰਦਾ ਰਹਿੰਦਾ ਵੀ ਆ।
0: ਬਿਲਕੁਲ,
1: ਦਿਖਲਾ ਜੋ ਬੋਲੇ ਕੋਈ ਵੀ ਚੀਜ਼ ਇਸ ਬੰਡੀ ਨੇ ਘਟਦੀ, ਪਰ ਇੱਕ ਗਿਆਨ ਜਿਹੜੀ ਚੀਜ਼ ਹੀ ਸਜੇ ਬੰਡੀ ਨੇ ਵੱਧਦਾ ਵੀ ਆ।
0: ਹਾਂ, ਤਾਂ ਗਿਆਨ ਜੀ ਅਸੀਂ ਜਾਣਕਾਰੀਆਂ ਦਾ ਸਾਂ ਵਧਾਉਣਾ, ਕਹਿੰਦੇ ਜਿਹੜੀ ਜੀ ਆਹਦੀ ਸਰਕਾਰ ਅਸਾਂ ਜੋ ਸੁਵਿਧਾਏ ਦੇ ਦੀ ਯੋਜਨਾਏ ਚਲਾ ਦੀ,
1: ਤਿੰਨਾਂ ਯੋਜਨਾ ਜੋ ਚਲਾਉਣ ਦੇ ਮਤਲਬ ਜੋ ਵੀ ਸਾਰਥਕ ਕਰਨਾ। ਤਾਂ ਬਈ ਗੱਲਾਂ ਬਾਤਾਂ ਤਾਂ ਹੋਰ ਵੀ ਸਾਂਝਾ ਕਰਨੀ ਆਪਣੇ ਸੁਣਨ ਵਾਲੇ ਨੇ, ਪਰ ਇਸ ਤੋਂ ਪਹਿਲਾਂ ਆਹ ਸਾਰਿਆਂ ਮਿਲੀ ਨੇ ਸੁਣਨਾ ਇੱਕ ਲੋਕ ਗੀਤ।

0: ਲੈ ਪਈ ਮੰਗਲਾ ਬੂਬੋ, ਸਾਰਿਆਂ ਸੋਗੀ ਇਹ ਲੋਕ ਗੀਤ ਆਹਾਂ ਸੁਣੀ ਲਿਆ ਹੀ ਹੈ ਨਾ। ਕਹਿੰਦੇ ਇਹਦੀ ਆਹਾਂ ਕਾਰਿਕ੍ਰਮ 'ਚ ਹੁਣ ਵੀ ਗਲਾ ਦੇ, ਪਹਿਲੇ ਵੀ ਗਲਾ ਦੇ ਹੈ ਕਿ ਇਸ ਕਾਰਿਕ੍ਰਮ 'ਚ ਆਹਾਂ ਆਪਣੀ ਖੇਤੀਬਾੜੀ ਦੇ ਜੁੜੀ ਦੀ ਜਾਣਕਾਰੀਆਂ ਜੀ ਅਸੀਂ ਸਾਂਝਾ ਕਰਦੇ ਹੀ ਹਨ। ਕਹਿੰਦੇ ਹੁਣ ਆਹਾਂ ਆਪਣੇ ਨਿਆਰੀਆਂ ਕਿਆਰੀਆਂ ਬਣਾ ਦੇ ਹਨ, ਕਹਿੰਦੇ ਜਿਹੜੀ ਜੀ ਆਹਾਂ ਦੀ ਕੱਦੂ ਵਰਗੀ ਸਬਜ਼ੀਆਂ ਇਹ ਤਿੰਨਾਂ ਜੋ ਲਗਾ ਦੇ।
1: ਬਿਲਕੁਲ ਬਈ, ਖੇਤਰਾਂ ਤਿਆਰ ਕਰਾ ਦੇ, ਅੱਗੇ ਕਿਹੜੀ ਦੀ ਫਸਲ ਜੇ ਸੇ ਲਗਾਣੀ ਵੀ ਤਿਹਦੀ ਜੇ ਸੇ ਪੂਰੀ ਤਿਆਰੀ ਕਰਾ ਦੇ, ਬੁਆਈ ਕਰੇ ਦੇ, ਤਿਹ ਵਿੱਚ ਖਾਦ ਪਾ ਦੇ ਵੀ ਏ।
0: ਬਿਲਕੁਲ ਕਹਿੰਦੇ ਦੀ ਭਈ ਲਗਾਣਾ ਵੀ ਆਹਾਂ ਲੱਗੀ ਪਈ ਦੇ ਹੀ ਹੈ ਨਾ।
1: ਜੀ ਜੀ
0: ਜੀਆਂ ਜੀ ਕੱਦੂ ਵਰਗੀ ਸਬਜ਼ੀਆਂ 'ਚ ਆਹਾਂ ਗੱਲ ਕਰਨ ਮੰਗਲਾ ਬੋਬੋ, ਤਾਂ ਕੱਦੂ ਹੋਈ ਗਿਆ, ਲੌਕੀ ਹੋਈ ਗਈ, ਤੁਰਈ ਹੋਈ ਗਈ, ਖੀਰਾ ਹੋਈ ਗਿਆ, ਕਰੇਲਾ ਹੋਈ ਗਿਆ, ਇਹੜੀ ਜਿਹੀ ਸਬਜ਼ੀਆਂ ਜੀ ਅਸੀਂ ਆਹਾਂ ਲਗਾ ਦੇ ਹਨ। ਕਹਿੰਦੇ ਜਿਹੀਆਂ ਜੀ ਲੱਗੀ ਆਣੀਏ ਨਾ, ਫਿਰ ਮੰਗਲਾ ਬੋਬੋ ਆਹਾਂ ਖੂਬ ਇੱਕ ਦੂਜੇ ਜੀ ਜੀ ਅਸੀਂ ਵੰਡਣੀਆਂ ਏ।
1: ਬਿਲਕੁਲ ਬਈ, ਗਰਾਂ ਜੀ ਇਹ ਹੀ ਰੌਣਕ ਹੁੰਦੀ, ਰਲੀ ਮਿਲੀ ਨੇ ਕੰਮ ਕਾਰ ਕਰਨਾ, ਜਾਂ ਫਿਰ ਰਲੀ ਮਿਲੀ ਨੇ ਤੇ ਕੋਈ ਚੀਜ਼ ਜ਼ਿਆਦਾ ਹੋ ਤਾਂ ਵੀ ਵੰਡੀ ਚੁੰਡੀ ਨੇ ਜੀ ਇਸੇ ਖਾਣੀ ਵੀ, ਕਹਿੰਦੀ ਹਾਂ ਮਜ਼ਾ ਵੀ ਕੁਛ ਹੋਰ ਹੀ ਹੁੰਦਾ।
0: ਹਾਂ ਪਰ ਮੰਗਲਾ ਬੂਬੋ ਗੱਲ ਇਹ ਨਾ, ਅਗਰ ਵੰਡ ਗਿਆ ਹਾਂ ਤਾਂ ਹੀ ਜਾਲੀ ਜੀ ਆਹ ਦੀ ਫਸਲ ਜੀ ਅਸੀਂ ਖਰਾਬ ਨਹੀਂ ਹੋਊਗੀ।
1: ਹਾਂ ਬਈ ਇਹ ਤਾਂ ਸੱਚ ਗੱਲ ਹੈ, ਵੰਡਣ ਦੀ ਗੱਲ ਬਾਅਦ ਦੱਸੀ ਆਣੀ, ਪਹਿਲਾਂ ਬਈ ਲੱਗੀ ਪਓ ਦਾਏ ਢੰਗਾਂ ਨੇ, ਤੀਹ ਵਿੱਚ ਕੋਈ ਰੋਗ ਜੇ ਅਸੀਂ ਨਹੀਂ ਲਗੋ ਤਾਂ।
0: ਹਾਂ
1: ਬਈ ਹੁਣ ਗੱਲ ਵੀ ਅੜੀ ਜੇ ਕਰਨੀ ਆਪਣੇ ਸ਼ਰੋਤਾਵਾਂ ਨੇ ਸੌਗੀ।
0: ਹਾਂ ਬਈ ਦੇਖ, ਰੋਗ ਤਾਂ ਨਹੀਂ ਲੱਗਣਾ ਜਾਲੀ ਜੀ ਆਹਾਂ ਸਾਫ ਬੀ ਬਾਂਗੇ, ਸਹਿ ਕੋਈ ਬੀਜ ਐਸੇ ਖਰਾਬ ਨਹੀਂ ਹੋਊਗਾ, ਕਹਿੰਦੇ ਉਪਚਾਰਿਤ ਕਰੀ ਨੇ ਬਾਂਗੇ, ਹੈ ਨਾ। ਤਾਂ ਦੇਖ ਇਹੜੀ ਜਿਹੀ ਗੱਲਬਾਤ ਜੇ ਅਸੀਂ ਆਪਣੇ ਕਿਸਾਨ ਕਨੇ ਬਾਗਬਾਨ ਭਾਈ ਭੈਣਾਂ ਕਨੇ ਆਹਾਂ ਸਾਂਝਾ ਕਰਨੀ ਕਿ ਕੱਦੂ ਵਰਗੀਆਂ ਸਬਜ਼ੀਆਂ ਜੋ ਜਿਹੜੇ ਜੀ ਰੋਗ ਲੱਗੀ ਆਉਂਦੇ ਹਨ, ਤਿੰਨਾਂ ਦਾ ਆਹਾਂ ਉਪਚਾਰ ਕਿਆ ਕਰਨਾ, ਕਹਿੰਦੇ ਰੋਗਾਂ ਦੀ ਪਹਿਚਾਨ ਜੀ ਅਸੀਂ ਕਿਆ ਕਰੀ ਕਰਨੀ।
1: ਸੱਚ ਗਲੈ ਲਾਜੋ ਬੋਬੋ, ਪਰ ਸਾਰ ਤੇ ਪਹਿਲੀ ਗੱਲ ਇਹ ਆਹ ਜੋ ਬੀਜ ਅਸੀਂ ਸਰੋਠ ਲੈਣਾ ਚਾਹੀਦਾ, ਨਰੋਗਾ ਹੋਣਾ ਚਾਹੀਦਾ ਵੀ ਆ। ਦੂਜੀ ਗੱਲ ਇਹ ਵੀ ਖੇਤਰਾਂ ਦੀ ਤਿਆਰੀ ਜੇ ਕਰਨੀ ਤਾਲੀ ਵੀ ਆਹੋ ਜੋ ਆਪਣੀ ਮਿੱਟੀ ਜੇ ਸੇ ਉਪਚਾਰਿਤ ਕਰ ਲੈਣਾ ਚਾਹੀਦੀ ਵੀ। ਕਹਿੰਦੀ ਇਸ ਤੋਂ ਬਾਅਦ ਗੱਲ ਆਉਂਦੀ ਕਿ ਅਗਰ ਜੇ ਬੀ ਬਾਏ ਦੇਣ ਤੇ ਇਸ ਤੋਂ ਬਾਅਦ ਵੀ ਅਗਰ ਜੇ ਕੋਈ ਰੋਗ ਲੱਗਿਆ ਹੋ ਤਾਂ ਬਈ ਆਹ ਤਿਸ ਦਾ ਨਿਪਟਾਰਾ ਜੇ ਅਸੀਂ ਕਿਵੇਂ ਦੀਏ ਕਰਨਾ।
0: ਹਾਂ ਜੀਆਂ ਬਈ ਰੋਗਾਂ ਦੀ ਗੱਲ ਕਰਾ ਦੇ ਤਾਂ ਤੁਹਾਂ ਖਸਤਾ ਫਫੂੰਦ ਦੀ ਗੱਲ ਕਰਨ, ਇਹਦੀ ਪਹਿਚਾਣ ਬਈ ਪਹਿਲੇ ਕਿਵੇਂ ਕਰਨੀ, ਜਿਹੜੀ ਜੀ ਆਹਦੀ ਪੱਤੀਆਂ ਹੁੰਦੀ ਜਾਂ ਫਿਰ ਤਨੇ ਜਿਹੜੇ ਜੀ ਹੁੰਦੇ ਤਿੰਨਾਂ ਪਰ ਸਫੇਦ ਪਾਊਡਰ ਜੇ ਅਸੀਂ ਜਾਂ ਫਿਰ ਰਾਖ ਜਿਹੜੀ ਸੇ ਇਕੱਠੀ ਹੋ ਜਾਂਦੀ ਹੈ ਜਿਹਾ ਜੋ ਦੂਸਣਾ ਲੱਗਦੀ ਹੈ, ਕਹਿੰਦੇ ਬਾਅਦ 'ਚ ਜੀ ਅਸੀਂ ਪੱਤੀਆਂ ਜੋ ਜੀ ਅਸੀਂ ਪੀਲਾ ਕਰੀਨੇ ਜੀ ਅਸੀਂ ਸੁਕਾਈ ਦਿੰਦੀ ਹੈ। ਤਾਂ ਇਸ ਖਸਤਾ ਫਫੂੰਦ ਦੀ ਇਹੜੀ ਪਹਿਚਾਨ ਹੀ, ਕਹਿੰਦੇ ਅਗਰ ਆਹਾਂ ਇਸਦੇ ਉਪਚਾਰ ਦੀ ਗੱਲ ਕਰਨ ਤਾਂ ਭਾਈ ਆਹਾਂ ਘੁਲਨਸ਼ੀਲ ਸਲਫਰ ਜੀ ਅਸੀਂ ਲੈਣਾ ਹੀ ਹੈ 1.5 ਤੇ 2 ਗ੍ਰਾਮ ਤਾਈਂ ਹੈ। ਕਹਿੰਦੇ ਪ੍ਰਤੀ ਲੀਟਰ ਪਾਣੀਆਂ 'ਚ ਜੀ ਅਸੀਂ ਮਲਾਈ ਨੇ ਤੀਹਦਾ ਛਿੜਕਾਓ ਜੀ ਅਸੀਂ ਕਰੀ ਦੇਣਾ ਹੀ ਹੈ। ਕਹਿੰਦੇ ਖੇਤਰ 'ਚ ਜੀ ਅਸੀਂ ਜਲ ਭਰਾਵ ਜੀ ਅਸੀਂ ਨਹੀਂ ਹੋਣਾ ਚਾਹੀਦਾ, ਕਹਿੰਦੇ ਦੂਰੀ ਜੀ ਬੁਆਈ ਦੀ ਸੈ 1 ਬਰੋਬਰ ਹੋਣਾ ਚਾਹੀਦੀ।
1: ਸੱਚ ਗਲੈ ਲਾਜੋ ਬੋਬੋ, ਵੀ ਸਾਵਧਾਨੀ ਤਾਂ ਜੋ ਵਰਤਣਾ ਚਾਹੀਦੀ, ਕਹਿੰਦੇ ਟਾਈਮਾਂ ਟਾਈਮਾਂ ਦੀ ਦਿੱਖ ਸੁਣ ਕਰਕੇ ਨਾ ਖੇਤਰਾਂ ਵਿੱਚ ਨਾ ਤਾਂ ਹੀ ਪਤਾ ਲੱਗਣਾ ਕਿ ਵੀ ਆਹਾਂ ਦੀਆਂ ਫਸਲਾਂ ਵਿੱਚ ਕਿਹੜਾ ਦੇ ਰੋਗ ਲੱਗਿਆ, ਕਹਿੰਦੇ ਤਿਸ ਦਾ ਨਿਪਟਾਰਾ ਜੈਸੇ ਕਿਵੇਂ ਦੇ ਕਰਨਾ ਵੀ ਆ। ਕਹਿੰਦੇ ਬਈ ਅਗਰ ਜਿਵੇਂ ਜੇ ਆਹਾਂ ਦੀਆਂ ਫਸਲਾਂ 'ਚ ਰੋਗ ਲੱਗਦੇ ਨਾ ਤਾਂ ਜੋ ਬਚਾਵ ਤਾਂ ਹੈ ਜਲ ਨਿਕਾਸੀ, ਕਹਿੰਦੇ ਸੰਜਾ ਕਹਿੰਦੇ ਪਿਆਕਣੇ ਟਾਈਮ ਹੈ ਜੈਸੇ ਜੋ ਸਿੰਚਾਈ ਜੈਸੇ ਕਰਨਾ ਚਾਹੀਦੀ, ਕਹਿੰਦੇ ਰੋਗ ਪ੍ਰਤੀਰੋਧੀ ਕਿਸਮਾਂ ਜੈਸੇ ਲਗਾਉਣਾ ਚਾਹੀਦੀਆਂ। ਪਰ ਗਲਾਉਂਦੇ ਨਾ ਕਿ ਇਹ ਕਿਤਨੀ ਵੀ ਦੇਖਭਾਲ ਕਰ ਲਈਏ ਵੀ ਕੋਈ ਨਾ ਕੋਈ ਰੋਗ ਤੀਆਂ ਕੀਟ ਜੈਸੇ ਲੱਗੀ ਜਾਂਦਾ ਵੀ ਆ। ਤਾਂ ਬਈਆਂ ਜਾਲੀ ਜੇ ਲੱਗਿਆ ਤਾਂ ਤਾਲੇ ਹਾਂ ਜੋ ਪਤਾ ਹੋਣਾ ਚਾਹੀਦਾ ਕਿ ਕਿਹੜੇ ਦੇ ਲੱਛਣ ਹੈ, ਕਹਿੰਦੇ ਕਿਵੇਂ ਦੇ ਗਿਆ ਹਾਂ ਉਪਚਾਰ ਕਰਨਾ ਵੀ ਆ
0: ਜੀ।
1: ਤਾਂ ਜਿਵੇਂ ਜੇ ਹੈ ਪਾਊਡਰੀ ਮਿਲਡੀ ਹੁੰਦਾ ਬਈ ਤੂੰ ਵੀ ਦੇਖਿਆ ਹੋਣਾ ਬਈ ਚਿੱਟੀ ਚਿੱਟੀ ਫਫੂੰਦ ਜੈਸੇ ਆਉਣਾ ਲੱਗੀ ਪਾਉਂਦੀ ਵੀ ਪੱਤੀਆਂ ਕਹਿੰਦੇ ਤਨਿਆਂ ਪਰ ਤੀਆਂ ਆਟਾ ਸਾਈ ਜੇ ਅਸੀਂ ਲੱਗੀ ਪਾਉਂਦਾ ਆਉਣਾ, ਕਹਿੰਦੇ ਹੈ ਫੈਲੀ ਜਾਂਦਾ ਵੀ ਆ। ਕਹਿੰਦੇ ਜਿਹੜੀ ਜੇ ਪ੍ਰਭਾਵਿਤ ਪੱਤੀਆਂ ਹੁੰਦੀਆਂ ਫਿਰ ਸੇ ਪੀਲੀ ਹੋਈ ਨੇ ਸੁੱਕੀ ਜਾਂਦੀਆਂ ਵੀ।
0: ਹਾਂ
1: ਕਹਿੰਦਾ ਜੇ ਫਿਰ ਸੇ ਪੱਤੀਆਂ ਸੁੱਕੀ ਆਉਣੀ, ਪੌਦਾ ਹੀ ਸੁੱਕੀ ਆਉਣਾ, ਤਾਂ ਫਿਰ ਇਸ ਫਲ ਕਿਵੇਂ ਦੇਣਾ ਵੀ ਆ। ਤਾਂ ਬਈ ਇਸਦਾ ਜੇ ਅਸੀਂ ਬੜਾ ਪਰ ਨੁਕਸਾਨ ਹੁੰਦਾ, ਕਹਿੰਦੇ ਤਾਲੀ ਜੇ ਸੁੱਜੀ ਆਉਂਦੀਆਂ ਜੇ ਇਹ ਚਿੱਟਾ ਚਿੱਟਾ ਪਾਊਡਰ ਆ ਤਾਂ ਸਮਝ ਲੈਣਾ ਇਹ ਪਾਊਡਰੀ ਮਿਲਡਿਊ ਰੋਗ ਲੱਗਦਾ ਵੀ ਆ।
0: ਬਿਲਕੁਲ, ਪਰ ਮੰਗਲਾ ਬੋਬੋ ਇਹ ਦੱਸਾਂ ਬਈ ਇਹਦਾ ਉਪਚਾਰ ਜੀ ਅਸੀਂ ਆਹਾਂ ਕਿਵੇਂ ਕਰੀ ਕਰਨਾ।
1: ਉਮੀ ਜਿਵੇਂ ਤੈਂ ਦੱਸਿਆ ਪਹਿਲਾਂ ਬਈ ਘੁਲਨਸ਼ੀਲ ਸਲਫਰ ਲੈਣੀ ਵੀ ਤੀਹ ਦਾ ਛਿੜਕਾਵ ਕਰਨਾ, ਕਹਿੰਦੇ ਇਸ ਨੇ ਸੌਗੀ ਸੌਗੀ ਅਗਰ ਜੇ ਸੈਨੀ ਉਹ ਤੋਂ ਕੈਰਾਥੀਨ ਲੈਣੀ ਨਾ, ਕਹਿੰਦੇ ਪ੍ਰਤੀ ਲੀਟਰ ਪਾਣੀ ਵਿੱਚ ਕੋਲੀ ਨੇ ਜੈਸੇ ਇਸਦਾ ਛਿੜਕਾਵ ਕਰੀ ਦੇਣਾ ਵੀ ਆ।
0: ਬਿਲਕੁਲ ਬਾਈ ਦਿੱਖ, ਇਹੜੀ ਜੀ ਬਿਮਾਰੀਆਂ ਦੀ ਪਹਿਚਾਣ